0: Hits from Home.
1: You know what they say, four wheels move the body, but two wheels move the soul.
2: Poetry, mate.
1: But don't think my motorcycle or my soul will be moving anytime soon. Got a flat tire.
3: The process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
4: Tadi back muscles, jo low back muscle, tadi pelvic floor and your diaphragm. O sariya chija kathiya work kar diya. And so pelvic floor physio tadi help karuga find karan le ke kithe problem a ta tusi ki kar sakde ha.
5: ਤੇ ਜਿਹੜੀਆਂ ਸਾਡੀ ਕਮਿਊਨਿਟੀ ਦੀਆਂ ਔਰਤਾਂ ਮਾਵਾਂ ਭੈਣਾਂ ਹੈਗੀਆਂ ਨੇ ਉਹਨਾਂ ਦਾ ਤੁਹਾਨੂੰ ਕਿੱਦਾਂ ਦਾ ਰੁਝਾਨ ਲੱਗਿਆ ਤੁਸੀਂ ਇੰਨੇ ਸਾਲਾਂ ਤੋਂ ਇਸ ਖਿੱਤੇ ਵਿੱਚੋਂ ਕੰਮ ਕਰ ਰਹੇ ਹੋ ਕਿ ਉਹ ਓਪਨ ਨੇ ਟੂ ਰਿਸੀਵ ਫੀਡਬੈਕ ਤੇ ਤੁਹਾਨੂੰ ਕੋਈ ਲੱਗਦਾ ਪਾੜਾ ਜਿਹੜਾ ਹਜੇ ਭਰਨ ਦੀ ਲੋੜ ਹੈ
4: ਉਹ ਬਹੁਤ ਵੱਡਾ ਗੈਪ ਹੈ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਤਾਂ ਸਾਡੀ ਕਮਿਊਨਿਟੀ 'ਚ ਬਹੁਤ ਘੱਟ ਹੁੰਦਾ ਵਾ ਕਿ ਉਹ ਖੁਦ ਆ ਕੇ ਹੈਲਪ ਮੰਗਣ ਐਂਡ ਮੈਨੂੰ ਲੱਗਦਾ ਵਾ ਕਿ ਇਸ ਕਰਕੇ ਆ ਬਿਕੋਜ਼ ਸਾਡੇ 'ਚ ਗੱਲਾਂ ਨਹੀਂ ਹੁੰਦੀਆਂ ਸਾਡੀ ਕਮਿਊਨਿਟੀ 'ਚ ਓਪਨਲੀ ਈਵਨ ਆਪਸ ਵਿੱਚ ਮਾਵਾਂ ਭੈਣਾਂ ਵਿੱਚ ਜਾਂ ਆਪਣੀਆਂ ਭਾਬੀਆਂ ਦੇ ਵਿੱਚ ਇੱਦਾਂ ਗੱਲਾਂ ਨਹੀਂ ਓਪਨਲੀ ਹੁੰਦੀਆਂ ਸਾਰੇ ਚਾਹੁੰਦੇ ਕਿ ਅਸੀਂ ਬਸ ਚੰਗੀਆਂ ਚੰਗੀਆਂ ਗੱਲਾਂ ਕਰਨ ਆਪਣੇ ਦੁੱਖ ਨਾ ਵੰਡੀਏ ਤਾਂ ਜੇ ਦੁੱਖ ਨਹੀਂ ਵੰਡੂਗੇ ਤਾਂ ਫਿਰ ਤੁਹਾਨੂੰ ਕਿੱਦਾਂ ਹੈਲਪ ਮਿਲੂਗੀ ਸਰ ਪਰ ਜੋ ਰਿਸਰਚ ਸਟੱਡੀਜ਼ ਹੈ ਲਾਈਕ ਈਵਨ ਯੂ ਕੇ ਦੇ ਵਿੱਚ ਜੋ ਰਿਸਰਚ ਕੀਤੀ ਗਈ ਆ ਉਹ 'ਚ ਵੀ ਦਿਖਿਆ ਵਾ ਕਿ ਸਾਊਥ ਏਸ਼ੀਅਨ ਕਮਿਊਨਿਟੀ ਵੁਮੈਨ ਐਂਡ ਇੰਡੀਅਨ ਵੁਮੈਨ ਸਪੈਸ਼ਲੀ ਦੇ ਡੋਂਟ ਰੀਚ ਆਊਟ ਐਂਡ ਦੇ ਡੋਂਟ ਹੈਵ ਦੀ ਅਵੇਅਰਨੈਸ ਟੂ ਰੀਚ ਆਊਟ ਜੇ ਤੁਹਾਨੂੰ ਪਤਾ ਹੀ ਨਹੀਂ ਕਿ ਮੈਨੂੰ ਪ੍ਰੋਬਲਮ ਹੀ ਕੀ ਆ ਤੁਸੀਂ ਕੀ ਹੈਲਪ ਮੰਗੋਗੇ
5: ਅਤੇ ਜੇ ਤੁਸੀਂ ਅੱਜ ਕੋਈ ਸੁਨੇਹਾ ਦੇਣਾ ਹੋਵੇ ਲੋਕਾਂ ਨੂੰ ਦੱਸਣਾ ਹੋਵੇ ਕਿ ਕਿੱਦਾਂ ਪਤਾ ਲਗਾਇਆ ਜਾ ਸਕੇ ਕਿ ਤੁਹਾਨੂੰ ਕੋਈ ਪ੍ਰੋਬਲਮ ਹੈ ਕੋਈ ਸ਼ੁਰੂਆਤੀ ਨਿਸ਼ਾਨ ਜਾਂ ਫਿਰ ਐਸੀ ਪ੍ਰੋਬਲਮ ਹੋਵੇ ਹੀ ਨਾ ਇਹਦੇ ਲਈ ਕੀ ਕੀਤਾ ਜਾ ਸਕਦਾ
4: signs and symptoms hunde ya like urine leakage that tusi kende si back pain that doesn't go away any pain in your pelvic area heaviness or did the feeling like kuch thalle baitha wa the pressure feel hunda wa tade thalle area de vich ya pelvic area de vich ਸੀ ਸੈਕਸ਼ਨ ਸਕਾਰ ਜੇ ਤੁਹਾਡਾ ਸੀ ਸੈਕਸ਼ਨ ਹੋਇਆ ਉੱਤੇ ਵੀ ਪੇਨ ਹੋਣਾ ਇਹ ਵੀ ਚੀਜ਼ਾਂ ਨੋਰਮਲ ਨਹੀਂ ਹੁੰਦੀਆਂ ਪਰ ਕਾਮਨ ਹੁੰਦੀਆਂ ਵਾ ਐਂਡ ਜਸਟ ਨੋਟ ਫੀਲਿੰਗ ਲਾਈਕ ਯੋਰ ਸੈਲਫ ਆਫਟਰ ਹੈਵਿੰਗ ਅ ਬੇਬੀ ਚੀਜ਼ਾਂ ਕਾਮਨ ਹੁੰਦੀਆਂ ਪਰ ਨੋਰਮਲ ਨਹੀਂ ਹੁੰਦੀਆਂ ਸੋ ਇਹ ਸਾਰੀ ਚੀਜ਼ਾਂ ਨਿਸ਼ਾਨੀਆਂ ਕਿ ਸਮਥਿੰਗ ਇਜ਼ ਨੋਟ ਕੁਆਇਟ ਰਾਈਟ ਕੰਸਟੀਪੇਸ਼ਨ ਉਹ ਵੀ ਇੱਕ ਬਟ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪੈਲਵਿਕ ਫਲੋਰ ਫਿਜ਼ੀਓ ਹੈਲਪ ਕਰ ਸਕਦਾ ਵਾ
5: ਜਿੱਦਾਂ ਤੁਸੀਂ ਕਿਹਾ ਕਿ ਇਸ ਬਾਰੇ ਗੱਲ ਘੱਟ ਹੁੰਦੀ ਹੈ ਆਪਣੀ ਕਮਿਊਨਿਟੀ ਵਿੱਚ ਤੇ ਜੇ ਕੋਈ ਤੁਹਾਨੂੰ ਸੁਣ ਰਿਹਾ ਤੇ ਉਹਨੇ ਆਪਣੇ ਘਰ 'ਚ ਹੀ ਗੱਲ ਕਰਨੀ ਹੋਵੇ ਮੰਨ ਲਓ ਕਿ ਆਪਣੀ ਬੱਚੀ ਨਾਲ ਗੱਲ ਕਰਨੀ ਹੋਵੇ ਇਸ ਬਾਰੇ ਤੇ ਕਿੱਦਾਂ ਗੱਲ ਕਰੀਏ ਕੀ ਪੁੱਛਣਾ ਚਾਹੀਦਾ ਕਿ ਕਮਿਊਨੀਕੇਸ਼ਨ ਕਿੱਦਾਂ ਦੀ ਹੋਣੀ ਚਾਹੀਦੀ ਹੈ
4: ਮੇਰਾ ਵਿਊ ਇਸ ਗੱਲ 'ਤੇ ਹੈ ਕਿ ਤੁਸੀਂ ਜੇ ਆਪਣੇ ਬਾਰੇ ਗੱਲ ਕਰੋਗੇ ਫਿਰ ਆਪੇ ਤੁਹਾਡੇ ਨਿਆਣੇ ਵੀ ਆਪਣੇ ਬਾਰੇ ਗੱਲ ਕਰ ਸਕਦੇ ਆ ਜਦੋਂ ਮੈਂ ਛੋਟੀ ਸੀਗੀ ਐਂਡ ਮੇਰਾ ਪੀਰੀਅਡ ਪਹਿਲੀ ਵਾਰੀ ਆਇਆ ਤਾਂ ਮੇਰੀ ਮਾਂ ਨੇ ਕਿਹਾ ਸੀ ਕਿਸੇ ਨੂੰ ਦੱਸਣਾ ਨਹੀਂ ਕਿਸੇ ਨਾਲ ਗੱਲ ਨਹੀਂ ਕਰਨੀ ਪੀਰੀਅਡਸ ਬਾਰੇ ਨਹੀਂ ਗੱਲ ਕਰਦੇ ਬਟ ਮੈਨੂੰ ਲੱਗਦਾ ਜੇ ਅਸੀਂ ਖੁੱਲ੍ਹ ਕੇ ਇਸ ਚੀਜ਼ਾਂ ਬਾਰੇ ਗੱਲ ਕਰ ਸਕਣ ਆਪਣੇ ਘਰ ਦੇ ਵਿੱਚ ਫਿਰ ਆਪੇ ਤੁਹਾਡੇ ਬੱਚੇ ਵੀ ਖੁੱਲ੍ਹ ਕੇ ਗੱਲ ਕਰ ਸਕੋਗੇ ਫਿਰ ਉਹ ਵੀ ਹੈਲਪ ਮੰਗ ਸਕੋਗੇ ਸੋ ਇਟ ਸਟਾਰਟਸ ਵਿਦ ਯੂ ਬੱਚਿਆਂ ਦੇ ਨਾਲ ਜੇ ਨਹੀਂ ਕੰਫਰਟੇਬਲ ਆਪਣੇ ਫਰੈਂਡਾਂ ਦੇ ਵਿੱਚ ਵੀ ਜੇ ਤੁਸੀਂ ਆਪ ਦੱਸੋਗੇ ਕਿ ਐਂਡ ਉਸ ਦੇ ਨਾਲ ਵੀ ਤੁਹਾਨੂੰ ਹੈਲਪ ਹੁੰਦਾ ਵਾ ਕਿ ਉਹ ਅਸੀਂ ਫਿਰ ਕੀ ਕਰ ਸਕਦੇ ਹਾਂ ਅਸੀਂ ਦੇਖੀਏ ਕਿ ਕੁਛ ਗੂਗਲ ਕਰਕੇ ਦੇਖੀਏ ਜਾਂ ਯੂ ਨੋ ਕਿੱਥੋਂ ਹੈਲਪ ਲੈ ਸਕਦੇ ਹਾਂ ਤੁਸੀਂ ਇਕੱਠੇ ਮਿਲ ਕੇ ਸਲਿਊਸ਼ਨ ਕੱਢ ਸਕਦੇ ਹਾਂ ਸਰ ਆਈ ਥਿੰਕ ਜਸਟ ਆਪਸ ਵਿੱਚ ਹੀ ਓਪਨਲੀ ਗੱਲ ਕਰਨਾ ਇਜ਼ ਅ ਗੁੱਡ ਸਟਾਰਟ
5: ਅਤੇ ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੀ ਕਿ ਕਾਫੀ ਸਾਲਾਂ ਬਾਅਦ ਨਾ ਸਾਡੀ ਮਦਰਸ ਨੂੰ ਇੱਦਾਂ ਲੱਗਣ ਲੱਗ ਜਾਂਦਾ ਕਿ ਚਲੋ ਸਾਡਾ ਤਾਂ ਟਾਈਮ ਨਿਕਲ ਗਿਆ ਅਸੀਂ ਤਾਂ ਇੰਨੇ ਟਾਈਮ ਦੇ ਦਰਦ ਸਹਿੰਦੇ ਆ ਰਹੇ ਹਾਂ ਕੋਈ ਗੱਲ ਨਹੀਂ ਅਤੇ ਜੇ ਕੋਈ ਏਜਡ ਹੈ ਕਿ ਉਹ ਹਜੇ ਵੀ ਆਪਣੇ ਆਪ ਨੂੰ ਠੀਕ ਕਰ ਸਕਦੇ ਆ ਐਸੀ ਕੋਈ ਐਕਸਰਸਾਈਜ਼ ਐਸੇ ਕੋਈ ਤਰੀਕੇ ਤੁਸੀਂ ਦੱਸ ਸਕਦੇ ਹੋ
4: 100% ਕਦੀ ਲੇਟ ਨਹੀਂ ਹੁੰਦਾ ਐਂਡ ਇੱਦਾਂ ਵੀ ਹੁੰਦਾ ਵਾ ਕਿ ਸਾਡੀ ਲਾਈਫ ਸਟੇਜਸ ਦੇ ਨਾਲ ਸਾਡੀ ਪ੍ਰੋਬਲਮਸ ਵੀ ਡਿਫਰੈਂਟ ਹੋ ਜਾਂਦੀਆਂ ਵਾ ਸੋ ਜਦੋਂ ਤੁਸੀਂ ਪ੍ਰੈਗਨੈਂਟ ਹੁੰਦੇ ਤੁਹਾਨੂੰ ਹੋਰ ਪ੍ਰੋਬਲਮਸ ਹੁੰਦੀਆਂ ਪੋਸਟਪਾਰਟਮ ਹੋਰ ਐਂਡ ਦੈਨ ਮੈਨੋਪੌਜ਼ ਐਂਡ ਲੇਟਰ ਔਨ ਹੋਰ ਪ੍ਰੋਬਲਮਸ ਹੁੰਦੀਆਂ ਸਮਟਾਈਮਸ ਤੁਹਾਡੇ ਸਿਮਟਮਸ ਵਰਸ ਵੀ ਹੋ ਜਾਂਦੇ ਆ ਜਿੱਦਾਂ ਤੁਸੀਂ ਏਜ ਕਰਦੇ ਆ ਸੋ ਮੇ ਬੀ ਜਦੋਂ ਤੁਸੀਂ ਯੰਗ ਸੀਗੇ ਐਕਟਿਵ ਸੀਗੇ ਠੀਕ ਸੀ ਪਰ ਹੁਣ ਤੁਸੀਂ ਓਲਡਰ ਹੁੰਦੇ ਪਏ ਆ ਤੁਹਾਡੇ ਹੋਰਮੋਨਸ ਤੁਹਾਡਾ ਈਸਟ੍ਰੋਜਨ ਲੈਵਲ ਘੱਟ ਹੁੰਦਾ ਵਾ ਐਂਡ ਸੋ ਇਸ ਕਰਕੇ ਤੁਹਾਡੇ ਸਿਮਟਮਸ ਵੀ ਵਰਸ ਹੋ ਸਕਦੇ ਆ ਬਟ ਇਹਦਾ ਨਹੀਂ ਮਤਲਬ ਕਿ ਤੁਸੀਂ ਹੁਣ ਵੀ ਸਹਿੰਦੇ ਜਾਓ ਤੁਸੀਂ ਦਿਖਾਓ ਕਿਸੇ ਨੂੰ ਤੁਸੀਂ ਡਾਕਟਰ ਨੂੰ ਨਾਲ ਗੱਲ ਕਰੋ ਤੁਸੀਂ ਫਿਜ਼ੀਓ ਨੂੰ ਦਿਖਾਓ ਤਾਂ ਉਹ ਵੀ ਤੁਹਾਡੀ ਹੈਲਪ ਕਰ ਸਕਦੇ ਆ ਐਕਸਰਸਾਈਜ਼ ਮੈਨੂੰ ਲੱਗਦਾ ਵਾ ਐਕਸਰਸਾਈਜ਼ ਅ ਨੈਵਰ ਵਨ ਸਾਈਜ਼ ਫਿੱਟਸ ਆਲ

0: ਕਰ ਦੇ ਕਿ ਜੇ ਮੈਂ ਵਿੰਡ ਪਾਸ ਕਰਨੀ ਹੋਵੇ ਮੈਂ ਨਹੀਂ ਰੋਕ ਸਕਦੀ, ਦੈਨ ਦੈਟਸ ਅ ਪ੍ਰੋਬਲਮ. ਸੋ ਦੈਨ ਯੂ ਸ਼ੁੱਡ ਸੀ ਸਮਵਨ ਐਂਡ ਉਹ ਤੁਹਾਨੂੰ ਸਿਖਾਓਗੇ ਤਾਂ ਦਿਖਾਓਗੇ ਕਿੱਦਾਂ ਕਰਨੀ ਹੈ ਐਗਜੈਕਟਲੀ ਫੋਰ ਯੂ.
1: ਜ਼ਿਆਦਾਤਰ ਲੋਕਾਂ ਨੂੰ ਪੈਲਵਿਕ ਹੈਲਥ ਬਾਰੇ ਉਦੋਂ ਪਤਾ ਲੱਗਦਾ ਹੈ, ਆਪਣੇ ਹੀ ਸਰੀਰ ਬਾਰੇ ਉਹਨਾਂ ਨੂੰ ਉਦੋਂ ਜਾਗਰੂਕਤਾ ਆਉਂਦੀ ਜਦੋਂ ਸ਼ਾਇਦ ਉਹ ਜਨਮ ਦੇ ਚੁੱਕੇ ਹੁੰਦੇ ਆ ਬੱਚੇ ਨੂੰ. ਕਿੰਨਾ ਕੁ ਕਾਮਨ ਹੈ ਸਾਡੇ ਭਾਈਚਾਰੇ ਲਈ ਇੱਕ ਬਰਥਿੰਗ ਟਰੋਮਾ? ਸਾਡੇ ਕਲਚਰ ਦੇ ਲਿਟਰੇਚਰ ਨੂੰ ਪੜ੍ਹੋ ਅਤੇ ਇਹਨੂੰ ਇੱਕ ਟਰੋਮਾ ਨੂੰ ਹੋਲਡ ਕਰਨ ਦਾ ਏਰੀਆ ਦੱਸਦੇ, ਕਿੰਨਾ ਕੁ ਹਜੇ ਸਾਇੰਟੀਫਿਕਲੀ ਰੈਲੇਵੈਂਟ ਹੈ ਅਤੇ ਕੀ ਇਮੋਸ਼ਨਸ 'ਤੇ ਜਾਂ ਮੈਂਟਲ ਹੈਲਥ 'ਤੇ ਵੀ ਇਹਦਾ ਪ੍ਰਭਾਵ ਪੈਂਦਾ?
0: ਬਹੁਤ ਜ਼ਿਆਦਾ, ਬਹੁਤ ਜ਼ਿਆਦਾ. ਬਰਥ ਟਰੋਮਾ ਨੂੰ ਜੇ ਤੁਸੀਂ ਡਿਫਾਈਨ ਕਰੋ, ਦੋ ਟਾਈਪਸ ਦਾ ਹੁੰਦਾ. ਇੱਕ ਤੋਂ ਫਿਜ਼ੀਕਲ ਹੁੰਦਾ ਵਾ, ਟੇਅਰਿੰਗ, ਸੀ ਸੈਕਸ਼ਨ ਪੇਨ, ਲੋਅ ਬੈਕ ਪੇਨ, ਜਾਂ ਫਿਰ ਜਿਹਦਾ ਯੂਰਿਨ ਲੀਕੇਜ, ਨੋਟ ਬੀਂਗ ਏਬਲ ਟੂ ਕੰਟਰੋਲ ਵਿੰਡ, ਇਹ ਸਾਰੀ ਪੈਲਵਿਕ ਪੇਨ ਆਫਟਰ ਹੈਵਿੰਗ ਦ ਬੇਬੀ, ਇਹ ਸਾਰੀ ਚੀਜ਼ਾਂ ਫਿਜ਼ੀਕਲ ਟਰੋਮਾ ਹੁੰਦੀਆਂ. ਫਿਰ ਮੈਂਟਲ ਟਰੋਮਾ ਵੀ ਹੁੰਦਾ ਵਾ, ਐਂਡ ਦੈਟ ਕੈਨ ਬੀ ਇਨ ਦ ਫੋਰਮ ਆਫ ਤੁਸੀਂ ਬਾਰ ਬਾਰ ਯਾਦ ਕਰਦੇ ਆ ਆਪਣੀ ਡਿਲੀਵਰੀ ਨੂੰ, ਐਂਡ ਤੁਹਾਨੂੰ ਬੁਰੀਆਂ ਫੀਲਿੰਗਸ ਫੀਲ ਹੁੰਦੀਆਂ ਵਾ, ਖੁਸ਼ੀ ਨਹੀਂ ਫੀਲ ਹੁੰਦੀ. ਕਹਿੰਦੇ ਸੀ ਟਰੋਮਾ ਹੋਲਡਸ ਇਨ ਪਲੇਸਿਸ ਇਨ ਆਰ ਬੋਡੀ, ਤਾਂ ਇਹ ਟਰੂ ਹੈ. ਯੈਸ, ਸੋ ਯੂ ਵੁੱਡ ਹੋਲਡ ਟਰੋਮਾ ਇਨ ਯੂਰ ਪੈਲਵਿਸ ਐਜ਼ ਵੈਲ. ਕਿ ਤੁਸੀਂ ਹੈਲਪ ਮੰਗ ਵੀ ਸਕੋ, ਇਹ ਵੀ ਬਹੁਤ ਹਾਰਡ ਹੁੰਦਾ ਵਾ ਸਾਡੀ ਲੇਡੀਜ਼ ਲਈ. ਮੈਂ ਵੀ ਬਹੁਤ ਇੱਦਾਂ ਫੀਲ ਕੀਤਾ ਸੀ ਆਫਟਰ ਮਾਈ ਬੇਬੀ, ਹੈਲਪ ਮੰਗਣਾ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਨੂੰ ਕੀ ਚਾਹੀਦਾ ਵਾ. ਐਂਡ ਸਰ, ਆਈ ਥਿੰਕ ਜੇ ਤੁਹਾਨੂੰ ਆਪ ਵਿੱਚ ਲੱਗਦਾ ਵਾ ਕਿ ਨਹੀਂ ਚੰਗਾ ਫੀਲ ਹੁੰਦਾ, ਫਸਟ ਪਲੇਸ ਇਸ ਗੋਇੰਗ ਟੂ ਯੋਰ ਡਾਕਟਰ. ਤੁਸੀਂ ਆਪਣੇ ਡਾਕਟਰ ਨੂੰ ਦੱਸੋ ਇਹ ਨੋਰਮਲ ਨਹੀਂ ਹੈਗਾ, ਇੱਦਾਂ ਨਹੀਂ ਚੰਗਾ ਫੀਲ ਹੋਣਾ. ਬਹੁਤ ਜ਼ਿਆਦਾ ਲੋਕ ਇਹਦੇ ਨਾਲ ਸ਼ੇਮ ਫੀਲ ਕਰਦੇ ਆ. ਐਕਸਪੈਕਟੇਸ਼ਨ ਸਾਡੇ ਉੱਤੇ ਕਿੰਨੀਆਂ ਜ਼ਿਆਦਾ ਹੁੰਦੀਆਂ ਵਾ ਕਿ ਤੁਸੀਂ 6 ਹਫ਼ਤੇ 40 ਦਿਨਾਂ ਬਾਅਦ ਬਸ ਠੀਕ ਹੋ ਜਾਓ, ਜਿੱਦਾਂ ਨੋਰਮਲ ਸੀਗੇ ਉਹੀ ਕਰ ਲਓ. ਤੁਸੀਂ ਕਿੰਨੇ, ਤੁਸੀਂ ਤੁਹਾਨੂੰ ਸੌ ਨਹੀਂ ਸਕਦੇ, ਹਰ 3-3 ਘੰਟੇ ਬਾਅਦ ਤੁਸੀਂ ਬੇਬੀ ਨੂੰ ਦੇਖਣਾ ਵਾ, ਉਹਦਾ ਖਾਣਾ ਪੀਣਾ ਕਰਨਾ ਵਾ. ਆਈ ਥਿੰਕ ਸਪੈਸ਼ਲੀ ਆਸਟ੍ਰੇਲੀਆ ਵਿੱਚ ਰਹਿ ਕੇ ਔਰ ਹੋਰ ਵੀ ਐਕਸਪੈਕਟੇਸ਼ਨ ਹੁੰਦੀਆਂ ਵਾ, ਬਿਕੋਜ਼ ਜੇ ਤੁਹਾਡੀ ਫੈਮਿਲੀ ਨਹੀਂ ਹੈਗੀ ਤੁਹਾਡੇ ਕੋਲ, ਤਾਂ ਕੋਈ ਸਪੋਰਟ ਨਹੀਂ ਹੈਗਾ. ਐਕਸਪੈਕਟਡ ਆ ਟੂ ਲਿਵ ਲਾਈਕ ਯੂਰ ਇਨ ਅ ਵਿਲੇਜ ਐਂਡ ਵਿਦ ਦ ਸਪੋਰਟ, ਬਟ ਆਈਸੋਲੇਸ਼ਨ ਵਿੱਚ. ਸੋ ਦੈਟਸ ਰੀਅਲੀ ਹਾਰਡ ਐਂਡ ਲਾਈਕ ਅ ਲੋਟ ਆਫ ਪ੍ਰੈਸ਼ਰ ਔਨ ਯੋਰ ਸੈਲਫ.
1: ਸੋ ਇਹ ਜਿਹੜਾ ਸ਼ਿਲਾ ਕੱਟਣ ਦਾ 40-45 ਡੇਜ਼ ਦੈਟ ਇਜ਼ ਅ ਕੋਨਸੈਪਟ,
0: ਯੈ,
1: ਕਿੰਨਾ ਕੁ ਸਹੀ ਕੋਨਸੈਪਟ ਹੈ? ਜਿਹੜਾ 1.25 ਮਹੀਨਾ ਹੈ ਉਹ ਤੁਸੀਂ ਹਿੱਲਣਾ ਨਹੀਂ ਬੈੱਡ ਤੋਂ, ਐਕਸਰਸਾਈਜ਼ ਨਹੀਂ ਕਰਨੀ, ਕੀ ਇਹ ਸਾਰੇ ਮਿਥ ਨੇ ਕਿ ਇਹ ਵੀ ਸਹੀ ਹੈ? ਆਈ ਮੀਨ ਬਿਕੋਜ਼ ਯੂਅਰ ਹੀਲਿੰਗ ਡਾਊਨ ਦੈਰ.
0: ਮੈਂ ਇਹ ਨਹੀਂ ਕਹੂੰਗੀ ਕਿ ਜੀ ਇਹ ਤਾਂ ਬਿਲਕੁਲ ਗਲਤ ਆ. ਜੇ 40 ਡੇਜ਼ ਹੁੰਦੇ ਆ ਤਾਂ ਆ ਫੋਰ ਯੂ ਟੂ ਰੈਸਟ ਐਂਡ ਰਿਕਵਰ, ਬਟ ਰੈਸਟ ਐਂਡ ਰਿਕਵਰ looks different. So rest and recover, eh bhi nahi hai ga bas lete raho sara time, eh bhi nahi hai kuch karna hi nahi bilkul bhi, eh bhi nahi hai ga ki tusi straight away kaam karan la po. Meri recommendation hundi hai ki in those 40 days or in those first 6 weeks, changa khana khao, rest. Sare kehnde hunde hai jadon baby sonda odo son jaya karo. Mainu ta kadi nahi neend aayi jadon baby sonda siga. So I wouldn't say son jao, but I think late jao. Tusi late na bhi is so good, because tusi socho ke je tusi khade ha ya baithe ha, kinna pressure penda va tadi pelvic floor de utte. Je tusi lamme paye ha, fir oh pressure thodi der ke liye uth janda va, ta tadi body nu chance mil heal currently. Another number one recommendation that I have for my patients, all of my pregnant patients, is ke tusi compression shorts ya compression leggings lo jodo tusi pregnant ah tusi enano lake rakh lo, and then jodo you're in that early postpartum period tusi onano pao all day long. ਉਸ ਦੇ ਨਾਲ ਤੁਸੀਂ ਹਿੱਲ ਵੀ ਸਕਦੇ ਆ ਕੰਫਰਟੇਬਲੀ, ਤਾਂ ਤੁਹਾਨੂੰ ਸਪੋਰਟ ਵੀ ਮਿਲਦੀ ਆ. ਉਸ ਜਿੱਦਾਂ ਜਿੱਦਾਂ ਤੁਹਾਨੂੰ ਠੀਕ ਥੋੜ੍ਹਾ ਥੋੜ੍ਹਾ ਫੀਲ ਹੋਣਾ ਸ਼ੁਰੂ ਹੋਵੇ, ਤੁਸੀਂ ਥੋੜ੍ਹਾ ਮੂਵ ਕਰੋ, ਬਰੀਦਿੰਗ ਐਕਸਰਸਾਈਜ਼, ਜੈਂਟਲ ਸਟ੍ਰੈਚਿੰਗ, ਜੈਂਟਲ ਵਾਕਿੰਗ. ਇਹ ਨਹੀਂ ਕਿ ਹੁਣ ਤੁਸੀਂ ਦੌੜਨ ਲੱਗ ਪਓ ਜਾਂ 40 ਘੰਟੇ ਦੀ ਵਾਕ ਕਰਨ ਲੱਗ ਪਓਗੇ ਜੀ ਮੈਂ ਬੇਬੀ ਵੇਟ ਲੂਜ਼ ਕਰਨਾ ਆ. ਇਹ ਨਹੀਂ, ਇਟਸ ਵੈਰੀ ਸਲੋ, ਵੈਰੀ calming, and it's to try and increase blood flow and increase strength and your capacity. But holy holy
1: jande jande aakhri sawal je tusi kise nu koi suneha dena chaho jere log ajj sanu sun rahe ne te unde chu kinne log aise honge jinna nu pelvic health bare bahut hi jankari nahi hai te unna layi je tusi kuch message dena chaho.
0: Tusi apne symptoms bare socho, apni body bare socho, and je tanu nahi sahi lagda tusi kise nu dikhao aur help lo and talk to your friends about it as well. Pelvic floor muscle tade biceps ਦੀ ਤਰ੍ਹਾਂ ਵਾ, ਤੁਹਾਡੇ ਨੈਕ ਮਸਲਸ ਕੀ ਤਰ੍ਹਾਂ ਵਾ. ਸੋ ਜੇ ਤੁਸੀਂ ਨਹੀਂ ਐਕਸਰਸਾਈਜ਼ ਕਰੋਗੇ ਉਹ ਵੀ ਤਾਂ ਵੀਕ ਹੋਊਗੇ, ਉਹਨਾਂ ਦੀ ਵੀ ਯੂਸ ਘੱਟ ਹੋਊਗੀ, ਤਾਂ ਇਸ ਕਰਕੇ ਤੁਹਾਨੂੰ ਪ੍ਰੋਬਲਮਸ ਹੋ ਸਕਦੀਆਂ ਵਾ. ਸੋ ਇਟਸ ਨੋਟ ਜਸਟ ਰੀਅਲੀ ਐਕਟਿਵ ਪੀਪਲ ਔਰ ਬਰਥਿੰਗ ਪੀਪਲ, ਇਟਸ everyone.
1: ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ, ਅਤੇ ਮੈਨੂੰ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ, ਅਤੇ ਮੈਨੂੰ ਲੱਗਦਾ ਕਿ ਜਿਹੜੇ ਸਾਰੇ ਸਰੋਤੇ ਨੇ ਉਹਨਾਂ ਨੂੰ ਵੀ ਅੱਜ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਮਿਲਿਆ ਹੋਏਗਾ, ਅਤੇ ਲੋਕਾਂ ਨੂੰ ਆਪਣੀ ਮਾਵਾਂ ਭੈਣਾਂ ਲਈ ਵੀ ਬਹੁਤ ਜ਼ਿਆਦਾ ਜਿਹੜੀ ਇੱਜ਼ਤ ਹੈ ਵੈਸੇ ਹੀ ਬਹੁਤ ਕਰਦੇ ਨੇ, ਪਰ ਥੋੜ੍ਹੀ ਜਿਹੀ ਹੋਰ ਵਾਧੀ ਹੋਏਗੀ. ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ.
0: ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਇੱਥੇ ਬੁਲਾਉਣ ਲਈ.
2: SBS ਆਡੀਓ ਐਪ ਜਾਂ ਵੈਬਸਾਈਟ 'ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ

0: ਲੈ ਸੁਣੋ, ਇਹ ਹੈ SBS South Asian ਉਤੇ SBS ਪੰਜਾਬੀ।
1: ਇਹ ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਤੇ ਹੁਣ ਜਦੋਂ ਬਾਹਰ ਆ ਗਿਆ ਕੱਲਾ ਆਟਾ ਗੁੰਨਦਾ ਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ

0: ਵੇਲਾ ਹੋ ਗਿਆ ਜੀ ਇੱਕ ਹੋਰ ਵਕਫਾ ਲੈਣ ਦਾ, ਮਿਲਦੇ ਹਾਂ ਜੀ ਬ੍ਰੇਕ ਦੇ ਉਸ ਪਾਰ।
1: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
2: ਸੰਸਾਰ ਭਰ ਦੀਆਂ ਉਹ ਕਹਾਣੀਆਂ ਜੋ ਤੁਹਾਡੇ ਲਈ ਮਾਇਨੇ ਰੱਖਦੀਆਂ ਹਨ। SBS ਨਿਊਜ਼ ਇਨ ਡੈਪਥ ਪੋਡਕਾਸਟ ਨੂੰ ਆਪਣੀ ਪਸੰਦੀਦਾ ਪੋਡਕਾਸਟ ਐਪ ਉੱਤੇ ਸੁਣੋ। SBS ਚਿੱਲ ਉੱਤੇ ਦੁਨੀਆ ਭਰ ਦੇ ਸੰਗੀਤ ਦਾ ਆਨੰਦ ਮਾਣੋ। SBS ਚਿੱਲ ਨੂੰ SBS ਆਡੀਓ ਐਪ ਤੇ ਸੁਣੋ। SBS ਦਾ ਅਵਾਰਡ ਜੇਤੂ ਦਸਤਾਵੇਜ਼ੀ ਸ਼ੋਅ ਡੇਟਲਾਈਨ, ਜੋ ਕਿ ਸੰਸਾਰ ਭਰ ਦੇ ਲੋਕਾਂ ਬਾਰੇ ਅਤੇ ਉਹਨਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਂਦਾ ਹੈ। ਦੇਖੋ ਹਰ ਮੰਗਲਵਾਰ ਰਾਤ 9:30। NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ 'ਤੇ।
3: ਕਿਸੇ ਵੀ ਮੋਬਾਈਲ ਡਿਵਾਈਸ 'ਤੇ ਸ਼ਾਨਦਾਰ ਕਹਾਣੀਆਂ ਮੁਫ਼ਤ ਸੁਣੋ। sps.com.au/punjabi 'ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ।
4: Learn to speak English. Find videos, podcasts, and advice.

0: to help you settle into daily life in Australia. Speak Everyday Aussie with SBS Learn English.
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਤੇ ਜਿਵੇਂ ਕਿ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਆਪਣੀ ਮੰਮੀ ਲਈ, ਆਪਣੀ ਅੰਮੀ ਲਈ, ਆਪਣੀ ਮਦਰਸ ਲਈ ਜੇ ਸੁਨੇਹਾ ਕਰਨਾ ਹੋਵੇ ਸਾਂਝਾ ਤੇ ਜ਼ਰੂਰ ਕਰ ਸਕਦੇ ਹੋ। ਇਸੇ ਲੜੀ ਵਿੱਚ ਸਾਡੇ ਨਾਲ ਜੁੜੀਆਂ ਨੇ ਦੋ ਐਸੀਆਂ ਔਰਤਾਂ ਜੋ ਨਾ ਸਿਰਫ ਆਪਣੀ ਮਾਤਾ ਜੀ ਨੂੰ ਯਾਦ ਕਰ ਰਹੀਆਂ ਨੇ ਪਰ ਹੁਣ ਉਹ ਆਪ ਵੀ ਮਾਂ ਬਣ ਚੁੱਕੀ ਨੇ। ਉਹਨਾਂ 'ਚੋਂ ਇੱਕ ਤਾਂ ਹੁਣ ਦਾਦੀ ਵੀ ਬਣ ਚੁੱਕੀ ਹੈ ਅਤੇ ਉਹਨਾਂ ਤੋਂ ਜਾਣਾਂਗੇ ਕਿ ਉਹ ਕਿਵੇਂ ਮਨਾ ਰਹੇ ਨੇ ਮਦਰਸ ਡੇ, ਸਪੈਸ਼ਲੀ ਆਸਟ੍ਰੇਲੀਆ ਆਉਣ ਤੋਂ ਬਾਅਦ। ਇਸੇ ਲੜੀ ਵਿੱਚ ਸਭ ਤੋਂ ਪਹਿਲਾਂ ਜੀ ਸਾਡੇ ਨਾਲ ਗੱਲਬਾਤ ਕੀਤੀ ਸੀ ਬਲਵਿੰਦਰ ਕੌਰ ਜੀ ਨੇ, ਤੇ ਆਓ ਸੁਣਦੇ ਹਾਂ ਜੀ ਮਦਰਸ ਡੇ ਬਾਰੇ ਉਹਨਾਂ ਦੇ ਕੀ ਵਿਚਾਰ ਨੇ।
2: ਮੈਨੂੰ ਬਹੁਤ ਵਧੀਆ ਲੱਗਿਆ ਮਾਂ ਬਣ ਕੇ ਕਿ ਹਾਂ ਇਹ ਵੀ ਕੋਈ ਫੀਲਿੰਗ ਹੁੰਦੀ ਹੈ ਦੁਨੀਆ ਦੇ ਵਿੱਚ। ਪਹਿਲਾਂ ਤਾਂ ਆਪਾਂ ਖੁਦ ਬੱਚੇ ਸੀ ਬਟ ਹੁਣ ਕਿ ਮਾਂ ਵਰਗੀ ਫੀਲਿੰਗ, ਬੱਚੇ ਨੂੰ ਸਾਂਭਣਾ, ਰਿਸਪੋਂਸੀਬਿਲਟੀ ਚੁੱਕਣੀ, ਆਪਣਾ ਪਿਆਰ ਬੱਚੇ ਨੂੰ ਦੇਣਾ ਬਹੁਤ ਵੱਡੀ ਗੱਲ ਹੈ। ਉਹਨਾਂ ਨੇ ਸਾਨੂੰ ਸਾਰੀ ਆਪਣਾ ਸਾਰੀ ਉਮਰ ਸਾਡਾ ਟੇਕ ਕੇਅਰ ਕੀਤੀ ਤੇ ਹੁਣ ਸਾਡਾ ਟਾਈਮ ਆਇਆ ਹੈ ਕਿ ਆਪਾਂ ਆਪਣਾ ਪਿਆਰ ਆਪਣੇ ਬੱਚੇ ਨੂੰ ਦੇਈਏ ਤੇ ਆਪਣੀ ਪੂਰੀ ਪ੍ਰਾਇਓਰਟੀ, ਫਸਟ ਪ੍ਰਾਇਓਰਟੀ ਆਪਾਂ ਆਪਣੇ ਬੱਚੇ ਨੂੰ ਦੇਈਦੀ ਹੈ। ਦੇਖੋ ਜੀ, ਮਾਂ ਬਣ ਕੇ ਸਭ ਤੋਂ ਪਹਿਲਾਂ ਤੇ ਸਾਨੂੰ ਬਹੁਤ ਸੈਕਰੀਫਾਈ ਵੀ ਕਰਨਾ ਪੈਂਦਾ ਹੈ ਨਾ। ਕੁਛ ਚੀਜ਼ਾਂ ਏਦਾਂ ਹੁੰਦੀਆਂ ਨੇ ਕਿ ਆਪਾਂ ਸਾਨੂੰ ਉਹ ਚੀਜ਼ ਛੱਡ ਕੇ ਸਾਨੂੰ ਆਪਣੇ ਬੱਚੇ ਲਈ ਪਹਿਲਾਂ ਦੇਖਣਾ ਪੈਂਦਾ ਸਾਨੂੰ ਕਿ ਆਪਣਾ ਸਾਰਾ ਕੁਛ ਚੇਂਜਸ ਆ ਜਾਂਦੀਆਂ ਨੇ। ਜਿੱਦਾਂ ਐਗਜ਼ਾਮਪਲ ਲੈ ਲਓ ਕਿ ਜੇ ਮੰਨ ਲਓ ਮੈਂ ਜੋਬ ਦਾ ਵੇਖਿਆ ਜਾਵੇ ਤੇ ਜੋਬ ਨਹੀਂ ਕਰ ਸਕਦੀ ਕਿਉਂਕਿ ਮੇਰਾ ਬੱਚਾ ਹੈ ਤੇ ਦਿਲ ਵੀ ਨਹੀਂ ਕਰਦਾ ਕਿਉਂਕਿ ਆਪਾਂ ਕਹਿੰਦੇ ਹਾਂ ਕਿ ਬੱਚੇ ਨੂੰ ਪਹਿਲਾਂ ਦੇਖੀਏ। ਮੈਂ ਬਹੁਤ ਖੁਸ਼ ਹਾਂ ਕਿ ਹਾਂ ਇਹ ਵੀ ਦਿਨ ਸਾਡੇ ਲਈ ਬਣਾਇਆ ਹੋਇਆ, ਪ੍ਰਾਇਓਰਟੀ ਦਿੱਤੀ ਹੋਈ ਹੈ ਸਾਨੂੰ, ਸਪੈਸ਼ਲ ਡੇ ਰੱਖਿਆ ਹੋਇਆ ਸਾਡੇ ਲਈ, ਸਪੈਸ਼ਲ ਕਰਾਂਗੇ, ਸਪੈਸ਼ਲ ਬਣਾਵਾਂਗੇ, ਬੱਚਿਆਂ ਨੂੰ ਖਵਾਵਾਂਗੇ।
1: ਜੀ ਬਿਲਕੁਲ, ਬਲਵਿੰਦਰ ਜੀ ਦੇ ਇਲਾਵਾ ਸਾਡੇ ਨਾਲ ਬਲਜਿੰਦਰ ਕੌਰ ਜੀ ਨੇ ਵੀ ਗੱਲ ਕੀਤੀ। ਇਹਨਾਂ ਬਾਰੇ ਦੱਸਦਾ ਕਿ ਇਹ ਮਾਤਾ ਜੀ ਤਾਂ ਹੈਗੇ ਹੀ ਨਹੀਂ, ਇਹ ਦਾਦੀ ਜੀ ਵੀ ਨੇ ਤੇ ਆਪਣੇ ਪੋਤੇ ਪੋਤੀ ਦੇ ਨਾਲ ਕਿਵੇਂ ਮਨਾ ਰਹੇ ਨੇ ਮਦਰਸ ਡੇ, ਉਹਦੇ ਬਾਰੇ ਵੀ ਇਹਨਾਂ ਨੇ ਬੜਾ ਹੀ ਮਿੱਠਾ ਜਿਹਾ ਸੁਨੇਹਾ ਸਾਂਝਾ ਕੀਤਾ। ਆਓ ਸੁਣਦੇ ਹਾਂ।
3: ਮੇਰੇ ਬੇਟੇ ਤਾਂ ਜੀ ਦੋਨੋਂ ਮੈਰਿਡ ਨੇ।
4: ਹਾਂਜੀ,
3: ਇੱਕ ਬੇਟਾ ਇੰਡੀਆ ਹੈ, ਇੱਕ ਇੱਥੇ ਮੇਰੇ ਕੋਲ ਹੈ ਤੇ ਪਰ ਮੇਰੇ ਪੋਤੇ ਪੋਤੀ ਇਹ ਬੇਟਿਆਂ ਨਾਲੋਂ ਵੀ ਵੱਧ ਹੈ, ਡਬਲ ਬੇਟਾ। ਇਹ ਤਾਂ ਕਿੰਨੇ ਦਿਨ ਹੋ ਗਏ ਮੈਨੂੰ ਪੁੱਛਦਿਆਂ ਨੂੰ ਵੀ ਮਦਰ ਡੇ ਕਦੋਂ ਆਊਗਾ, ਕਦੋਂ ਆਊ, ਦਾਦੀ ਮੰਮਾ ਤੁਹਾਡੇ ਲਈ ਅਸੀਂ ਗਿਫਟ ਤਿਆਰ ਕੀਤਾ, ਸਰਪ੍ਰਾਈਜ਼ ਦੇਵਾਂਗੇ ਤੁਹਾਨੂੰ, ਤੁਹਾਨੂੰ ਇਸ ਤਰ੍ਹਾਂ ਕਰਾਂਗੇ, ਬੜਾ ਕੁਛ ਕਰਦੇ ਆ। ਹਮੇਸ਼ਾ ਰੋਜ਼ ਪੁੱਛਣਗੇ ਵੀ ਅੱਜ ਕਿੰਨੇ ਦਿਨ ਰਹਿ ਗਏ, ਅੱਜ ਕਿੰਨੇ ਦਿਨ ਰਹਿ ਗਏ। ਉਹਨਾਂ ਲਈ ਤਾਂ ਮਤਲਬ ਪਿਆਰ ਹੀ ਇੱਕ ਅਨੋਖਾ ਜਿਹਾ ਪਿਆਰ ਹੁੰਦਾ ਹੈ ਵੀ ਇਹ ਪਿਆਰ ਦੀ ਮਹੱਤਤਾ ਨੂੰ ਜਾਣਦੇ ਆ, ਕਿਉਂਕਿ ਮਦਰ ਡੇ ਹੈ ਹੀ ਪਿਆਰ ਦਾ ਪ੍ਰਤੀਕ। ਮੇਰੇ ਵੱਲੋਂ ਤਾਂ ਇਹੀ ਮੈਂ ਤਾਂ ਕਹਿੰਦੀ ਹਾਂ ਕਿ ਇਹ ਪਿਆਰ ਦਾ ਪ੍ਰਤੀਕ ਹੀ ਹੈ। ਉਹਨਾਂ ਦੇ ਦਿਲ ਵਿੱਚ ਕਿੰਨਾ ਚਾਅ ਹੁੰਦਾ ਹੈ, ਚਾਹੇ ਉਹ ਦਾਦੀ ਹੈ, ਚਾਹੇ ਉਹ ਮਾਂ ਹੈ, ਪਰ ਫਿਰ ਵੀ ਉਹਨਾਂ ਲਈ ਬੜਾ ਹੀ ਜ਼ਿਆਦਾ ਇੰਪੋਰਟੈਂਟ ਡੇ ਹੈ ਇਹ। ਉਹਨਾਂ ਨੇ ਸਰਪ੍ਰਾਈਜ਼ ਮੇਰੇ ਲਈ ਤਿਆਰ ਕੀਤਾ ਸੀ, ਇੱਕ ਕਾਰਡ ਬਣਾਇਆ। ਭਾਵੇਂ ਛੋਟੀ ਚੀਜ਼ ਹੋਵੇ ਪਰ ਛੋਟੀ ਚੀਜ਼ ਸਾਨੂੰ ਇੰਨਾ ਹੀ ਜ਼ਿਆਦਾ ਪਿਆਰ ਦਿੰਦੀ ਹੈ ਕਿ ਵੱਡੀਆਂ ਚੀਜ਼ਾਂ ਉਹਦੇ ਸਾਹਮਣੇ ਫਿੱਕੀਆਂ ਪੈ ਜਾਂਦੀਆਂ। ਤੋਤਲੇ ਜੇ ਹੱਥਾਂ ਨਾਲ ਇੰਨੀ ਸੋਹਣੀ ਵਰਡਿੰਗ ਲਿਖ ਕੇ ਤਿਆਰ ਕੀਤਾ ਪੋਤੀ ਨੇ ਪੋਤੇ ਨੇ, ਬੜਾ ਵਧੀਆ ਲੱਗਿਆ ਮੈਨੂੰ, ਇੰਨਾ ਖੁਸ਼ ਹੋਈ ਮੈਂ ਦੇਖ ਕੇ, ਬਹੁਤ ਜ਼ਿਆਦਾ ਖੁਸ਼ ਹੋਈ। ਇਹਨਾਂ ਨੇ ਰਲ ਮਿਲ ਕੇ ਬੇਟੇ ਨਾਲ ਵੀ ਤੁਸੀਂ ਵੀ ਡੈਡੀ ਨਾਲ ਲੱਗੋ, ਤੁਹਾਡੇ ਮੰਮਾ ਹੈ, ਸਾਡੇ ਦਾਦੀ ਮੰਮਾ ਹੈ, ਆਪਾਂ ਮੰਮਾ ਲਈ ਕੁਛ ਬਣਾਉਣੇ ਆ। ਫਿਰ ਉਹਨਾਂ ਨੇ ਇੱਕ ਛੋਟੇ ਛੋਟੇ ਕੇਕ ਬਣਾਏ, ਬੜਾ ਚੰਗਾ ਲੱਗਿਆ ਬੇਟੇ, ਬਹੁਤ ਖੁਸ਼ ਹੋਏ, ਬੜੇ ਪਿਆਰ ਨਾਲ ਸੈਲੀਬ੍ਰੇਟ ਕੀਤਾ, ਜਿਵੇਂ ਮੂਲ ਨਾਲ ਵਿਆਹ ਹੀ ਪਿਆਰਾ ਲੱਗਦਾ। ਵੀ ਛੋਟੀਆਂ ਚੀਜ਼ਾਂ ਦੇ ਵਿੱਚ ਸਾਨੂੰ ਜਿੰਨਾ ਪਿਆਰ ਮਿਲਦਾ ਨਾ, ਤਾਂ ਵੱਡੀਆਂ ਚੀਜ਼ਾਂ ਇੱਕ ਫਾਰਮੈਲਿਟੀ ਟਾਈਪ ਬਣ ਜਾਂਦੀਆਂ। ਬੇਟੇ ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੂੰਗੀ ਕਿ ਸਾਰੇ ਬੱਚੇ ਇਸੇ ਤਰ੍ਹਾਂ ਹੀ ਖੁਸ਼ ਹੋ ਕੇ ਉਹਨਾਂ ਆਪਣੇ ਮਾਂ ਬਾਪ ਨਾਲ, ਦਾਦਾ ਦਾਦੀ ਨਾਲ, ਸਭ ਨਾਲ ਇੰਨਾ ਹੀ ਖੁਸ਼ ਹੋ ਕੇ ਰਹਿਣ ਤੇ ਇੰਨੀ ਬੇਸਬਰੀ ਦੇ ਨਾਲ ਇਸ ਦਿਨ ਦੀ ਉਡੀਕ ਕਰਨ। ਤੇ ਆਹੀ ਮੇਰਾ ਸੁਨੇਹਾ ਤਾਂ ਇਹੀ ਹੈ ਕਿ ਆਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਇਹ ਜ਼ਿਆਦਾ ਖੁਸ਼ੀ ਦਿੰਦੀਆਂ, ਆਪਣੇ ਹੱਥਾਂ ਨਾਲ ਜੋ ਤਿਆਰ ਕਰਕੇ ਦਿੰਦੇ ਆ। ਜਿਵੇਂ ਮੈਂ ਪੋਤੇ ਦੀ ਲਿਖੀ ਵਰਡਿੰਗ ਨੂੰ ਬਾਰ ਬਾਰ ਪੜ੍ਹਿਆ, ਮੈਨੂੰ ਬੜਾ ਚੰਗਾ ਲੱਗਿਆ, ਉਹ ਬੜੀ ਵਰਡਿੰਗ ਸੋਹਣੀ ਲੱਗੀ। ਇਸ ਕਰਕੇ ਮੈਂ ਤਾਂ ਇਹੀ ਕਹਿੰਦੀ ਹਾਂ ਕਿ ਸਭ ਨੂੰ ਰਲ ਮਿਲ ਕੇ ਪਿਆਰ ਦੇ ਨਾਲ ਇਹ ਦਿਨ ਖੁਸ਼ੀ ਦੇ ਨਾਲ ਮਨਾਉਣਾ ਚਾਹੀਦਾ।
1: ਜੀ ਹਾਂ ਦੋਸਤੋ, ਜੇ ਤੁਸੀਂ ਵੀ ਮਦਰਸ ਡੇ ਦੇ ਰਿਲੇਟਡ ਆਪਣੇ ਕੋਈ ਵਿਚਾਰ ਸਾਂਝੇ ਕਰਨੇ ਹੋਣ, ਬਿਲਕੁਲ ਕਰ ਸਕਦੇ ਹੋ। 0439-799-7670-4497-7967 ਉੱਤੇ SMS ਕਰਕੇ। ਇਸ ਤੋਂ ਇਲਾਵਾ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਤੁਸੀਂ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ ਜੀ। ਸਾਡਾ ਹੈਂਡਲ ਹੈ ਜੀ SBS ਸਪੇਸ ਪੰਜਾਬੀ। ਇਸ ਤੋਂ ਇਲਾਵਾ ਤੁਸੀਂ ਅੱਜ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਪੇਸ਼ਕਾਰੀਆਂ ਸੁਣੀਆਂ ਨੇ ਉਹ SBS ਪੰਜਾਬੀ ਦੀ

0: ਵੈਬਸਾਈਟ sbs.com.au/punjabi ਉੱਤੇ ਮੌਜੂਦ ਨੇ। ਇਸ ਵੈਬਸਾਈਟ 'ਤੇ ਤੁਹਾਨੂੰ ਸਾਡੇ ਲੇਖ ਮਿਲ ਜਾਣਗੇ, ਸਾਡੀਆਂ ਵੀਡੀਓਜ਼ ਮਿਲ ਜਾਣਗੀਆਂ, ਸਾਡੇ ਪੋਡਕਾਸਟ ਮਿਲ ਜਾਣਗੇ। ਤੁਸੀਂ ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਪੋਡਕਾਸਟ ਸੁਣਦੇ ਹੋ, ਤੁਸੀਂ ਅੱਜ ਦਾ ਪ੍ਰੋਗਰਾਮ ਅਤੇ ਜਿੰਨੇ ਵੀ ਪੋਡਕਾਸਟ ਅਸੀਂ ਲੈ ਕੇ ਆਉਂਦੇ ਹਾਂ ਉਹ ਸਾਰਾ ਕੁਝ ਸੁਣ ਸਕਦੇ ਹੋ। SBS ਆਡੀਓ ਐਪ ਵੀ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੀ ਮੰਮੀ ਨੂੰ ਪਿਆਰ ਦੇਣਾ ਨਾ ਭੁੱਲਣਾ ਜੀ। ਚੱਲਦੇ ਹਾਂ ਜੀ ਅਗਲੇ ਗਾਣੇ ਦੇ ਵੱਲ।
1: ਬਦਲੇ ਅੱਜ ਤੇ ਬਦਲੇ ਕੱਲ, ਪਰ ਨਾ ਬਦਲੀ ਬਸ ਇੱਕੋ ਗੱਲ। ਉਸ ਗੱਲ ਦੀ ਪਾਤਰ ਮਾਂ ਹੈ ਮੇਰੀ, ਜਿਉਂਦੀ ਮੇਰੀ ਖਾਤਰ ਜਿਹੜੀ। ਜਾਣਦੀ ਹੈ ਮੇਰਾ ਹਾਲੇ ਦਿਲ, ਹਰ ਸਾਹ ਤੋਂ ਮੇਰੇ ਸਾਖਰ ਜਿਹੜੀ। ਦੁਨੀਆ ਤੋਂ ਖਾ ਧੱਕੇ ਜਦ ਮੈਂ ਸਮਝੀ ਆਪਣਾ ਪਰਾਇਆ, ਤਾਂ ਮਾਂ ਮੈਨੂੰ ਤੇਰਾ ਚਿਹਰਾ ਯਾਦ ਆਇਆ। ਨੈਣਾ ਚੋਂ ਗਮ ਦੂਰੀ ਦਾ ਬਣ ਅਥਰੂ ਬਾਹਰ ਆਇਆ, ਤਾਂ ਮਾਂ ਮੈਨੂੰ ਤੇਰਾ ਚਿਹਰਾ ਯਾਦ ਆਇਆ। ਤੇਰੇ ਵਾਂਗ ਹੁਣ ਕੋਈ ਗੱਲ ਵੱਕੜੀ 'ਚ ਲੈਂਦਾ ਨਹੀਂ, ਨਿੱਕੇ ਨਿੱਕੇ ਨਖਰੇ ਮੇਰੇ ਕੋਈ ਹੋਰ ਸਹਿੰਦਾ ਨਹੀਂ। ਖਾਣ ਦਾ ਸਵਾਦ ਵੀ ਤਾਂ ਜੀ ਵੀ ਉੱਤੋਂ ਲੈ ਗਿਆ, ਆਪ ਹੀ ਪਕਾਉਣ ਵਾਲਾ ਜੱਬ ਜਿਹਾ ਪੈ ਗਿਆ। ਯਾਦ ਆਉਂਦਾ ਤੇਰਾ ਮੈਨੂੰ ਪਿਆਰ ਨਾਲ ਤਾੜਨਾ, ਚਾਈ ਚਾਈ ਰੋਜ਼ ਮੇਰੀ ਜ਼ਿੰਦਗੀ ਸਵਾਰਨਾ। ਹਰ ਸੁੱਖ ਮੇਰੇ ਕੋਲ ਬਸ ਮਨ ਜਿਹਾ ਉਦਾਸ ਹੈ, ਮੇਰੇ ਘਰ ਵਿੱਚ ਤੇਰੇ ਚਿਹਰੇ ਦੀ ਜੋ ਘਾਟ ਹੈ। ਸੀਨੇ ਵਿੱਚ ਇੱਕ ਪੀੜ ਉੱਠੀ, ਰਹਿ ਰਹਿ ਕੇ ਰੋਣਾ ਆਇਆ, ਤਾਂ ਮਾਂ ਮੈਨੂੰ ਤੇਰਾ ਚਿਹਰਾ ਯਾਦ ਆਇਆ। ਨੈਣਾ ਚੋਂ ਗਮ ਦੂਰੀ ਦਾ ਬਣ ਅਥਰੂ ਬਾਹਰ ਆਇਆ, ਤਾਂ ਮਾਂ ਮੈਨੂੰ ਤੇਰਾ ਚਿਹਰਾ ਯਾਦ ਆਇਆ। ਜ਼ਰਾ ਜਿਹੀ ਧੁੱਪ ਵਿੱਚ ਹਾਂ ਬੈਠੀ, ਕੱਲੀ ਰੰਗ ਨਿਚੋੜ ਰਹੀ, ਇਸ ਚੁੱਪ ਚਾਪ ਜਿਹੇ ਮੁਲਕ ਦੀ ਅਥਰੀ ਚੁੱਪੀ ਨੂੰ ਮੈਂ ਤੋੜ ਰਹੀ, ਜੋੜ ਰਹੀ ਰਾਹ ਮੰਜ਼ਲਾਂ ਦੇ। ਹਾਂ ਤੇਰੇ ਕੋਲੋਂ ਦੂਰ ਹੋਈ, ਆਪਣੇ ਵਿੱਚ ਹੀ ਚੂਰ ਹੋਈ, ਹਾਂ ਐਸੀ ਕਿਉਂ ਮਗਰੂਰ ਹੋਈ। ਇਹਨਾਂ ਸ਼ਬਦਾਂ ਨੂੰ ਅੱਜ ਢਾਲ ਬਣਾ, ਤੈਨੂੰ ਦਿਲ ਦਾ ਹਾਲ ਸੁਣਾਇਆ, ਤਾਂ ਮਾਂ ਮੈਨੂੰ ਤੇਰਾ ਚਿਹਰਾ ਯਾਦ ਆਇਆ। ਨੈਣਾ ਚੋਂ ਗਮ ਦੂਰੀ ਦਾ ਬਣ ਅਥਰੂ ਬਾਹਰ ਆਇਆ, ਤਾਂ ਮਾਂ ਮੈਨੂੰ ਤੇਰਾ ਚਿਹਰਾ ਯਾਦ ਆਇਆ, ਤੇਰਾ ਚਿਹਰਾ ਯਾਦ ਆਇਆ।
0: ਸਾਡਾ ਅੱਜ ਦਾ ਸਾਥ ਵੀ ਬਸ ਇੱਥੇ ਤੱਕ ਦਾ ਹੀ ਸੀ ਦੋਸਤੋ। ਹੁਣ ਮੈਨੂੰ ਸ਼ਾਇਨਾ ਕਾਲਰਾਂ ਨੂੰ ਦਾਓ ਇਜਾਜ਼ਤ। ਆਪਣਾ ਰੱਖੋ ਖਿਆਲ ਅਤੇ ਹਮੇਸ਼ਾ ਵਾਂਗ ਸੁਣਦੇ ਰਹੋ ਜੀ ਤੁਹਾਡਾ ਆਪਣਾ SBS ਪੰਜਾਬੀ। ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ।
2: ਉਂਝ ਦੁਨੀਆਂ ਤੇ ਪਰਬਤ ਲੱਖਾਂ, ਕੁਝ ਉਸ ਤੋਂ ਉੱਚੀਆਂ ਥਾਵਾਂ ਨੇ, ਕੰਡੇ ਜਿਨ੍ਹਾਂ ਛੁਪਾ ਲੈ ਹਿੱਕ ਵਿੱਚ, ਕੁਝ ਕੁ ਐਸੀਆਂ ਰਾਵਾਂ ਨੇ, ਚੀਸਾਂ ਲੈ ਅਸੀਸਾਂ ਦੇਂਦੀ, ਜ਼ਖਮਾਂ ਬਦਲੇ ਕਸਮਾਂ ਵੀ, ਆਪਣੇ ਲਈ ਸਰਤਾਜ ਕਦੀ ਵੀ ਕੁਝ ਨਹੀਂ ਮੰਗਿਆ ਮਾਵਾਂ ਨੇ।

ਨੀਤੂ ਜੱਟ ਨੂੰ ਪਸੰਦ ਹੋਗੀ, ਗਰਮੀ ਚ ਠੰਡ ਹੋਗੀ, ਮੈਂ ਤੇਰਾ ਚੌਕਲੇਟ ਤੂੰ ਮੇਰੀ ਖੰਡ ਹੋਗੀ, ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋਗੀ, ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋਗੀ।

ਮੇਰੇ ਅੱਗੇ ਜੋ ਬਣਦੀ ਸੀ ਵੈਸੇ ਤੂੰ ਉਹ ਨਹੀਂ ਸੀ। ਆਹ ਦਿਲ ਤੇਰਾ ਇੰਨਾ ਕਾਲਾ ਤੂੰ ਕਦੇ ਕੀਤਾ ਮੈਨੂੰ ਸ਼ੋਅ ਨਹੀਂ ਸੀ। ਚੱਲ ਠੀਕ ਹੈ ਜਿਵੇਂ ਵੀ ਆ ਗੱਲ ਮੁੱਕੀ ਚੰਗੀ ਆ। ਆਹ ਤੇਰੇ ਅਰਗੀ ਨਾਲੋਂ ਤਾਂ ਯਾਰੀ ਟੁੱਟੀ ਚੰਗੀ ਆ, ਯਾਰੀ ਟੁੱਟੀ ਚੰਗੀ ਆ।

0: ਮੈਨੂੰ ਛਣ ਛਣ ਕਰਕੇ ਦੱਸ ਗਏ ਸੀ ਨੀ ਘੁੰਗਰੂ ਤੇਰਿਆਂ ਪੈਰਾਂ ਦੇ ਕਿ ਗੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ ਸਾਡੀ ਝਾਂਜਰ ਵਿਹੜੇ ਗਹਿਰਾਂ
1: ਦੇ SBS South Asia
2: News from here and hits from home